SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਜਸਮੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਬੁੱਧਵਾਰ 17 ਜੂਨ 2026 ਦੀਆਂ ਚੋਣਵੀਆਂ ਖਬਰਾਂ। ਨਵੇਂ ਅੰਕੜੇ ਦਰਸਾਉਂਦੇ ਹਨ ਕਿ 2024 ਵਿੱਚ ਆਸਟ੍ਰੇਲੀਆ ਵਿੱਚ ਨਸ਼ੇ ਦੀ ਓਵਰਡੋਸ ਕਾਰਨ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਰਿਪੋਰਟ ਜੋ ਇੰਡੀਪੈਂਡੈਂਟ ਪਬਲਿਕ ਹੈਲਥ ਅਤੇ ਡਰੱਗ ਪਾਲਿਸੀ ਆਰਗੇਨਾਈਜੇਸ਼ਨ ਦ ਪੈਨਿੰਗਟਨ ਇੰਸਟੀਟਿਊਟ ਵੱਲੋਂ ਬਣਾਈ ਗਈ ਹੈ, ਵਿੱਚ ਸਾਹਮਣੇ ਆਇਆ ਹੈ ਕਿ 2596 ਲੋਕ ਨਸ਼ਿਆਂ ਦੀ ਵਰਤੋਂ ਕਾਰਨ ਮਰੇ ਸਨ, ਜੋ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 11% ਵੱਧ ਹੈ। ਇਹਨਾਂ ਮੌਤਾਂ ਵਿੱਚੋਂ 2000 ਤੋਂ ਵੱਧ ਅਣਜਾਣੇ ਤੌਰ 'ਤੇ ਹੋਈਆਂ ਸਨ ਅਤੇ ਰਿਪੋਰਟ ਦੇ ਅਨੁਮਾਨ ਮੁਤਾਬਕ ਹੁਣ ਆਸਟ੍ਰੇਲੀਆ ਵਿੱਚ ਹਰ ਰੋਜ਼ ਲਗਭਗ 7 ਲੋਕ ਓਵਰਡੋਸ ਕਾਰਨ ਆਪਣੀ ਜਾਨ ਗੁਆ ਰਹੇ ਹਨ। ਰਿਪੋਰਟ ਨੇ ਇਹ ਵੀ ਨਤੀਜਾ ਕੱਢਿਆ ਕਿ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਰਾਸ਼ਟਰੀ ਸੜਕ ਮੌਤਾਂ ਦੀ ਗਿਣਤੀ ਤੋਂ ਲਗਭਗ ਦੁੱਗਣੀਆਂ ਹਨ। ਦੂਸਰੇ ਪਾਸੇ ਅਰਲੀ ਚਾਈਲਡਹੁੱਡ ਐਜੂਕੇਟਰਸ ਯਾਨੀ ਸ਼ੁਰੂਆਤੀ ਬਚਪਨ ਦੇ ਅਧਿਆਪਕਾਂ ਲਈ 15% ਤਨਖਾਹ ਵਾਧਾ ਪੂਰੇ ਆਸਟ੍ਰੇਲੀਆ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਜਿਸ ਜ਼ਰੀਏ ਸੰਘੀ ਸਰਕਾਰ ਚਾਈਲਡ ਕੇਅਰ ਸੈਕਟਰ ਵਿੱਚ ਵਰਕਫੋਰਸ ਦੀ ਘਾਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤਨਖਾਹ ਵਿੱਚ ਵਾਧਾ, ਜੋ ਦਸੰਬਰ 2024 ਤੋਂ ਹੀ ਪੜਾਵਾਂ ਵਿੱਚ ਲਾਗੂ ਕੀਤਾ ਗਿਆ ਹੈ, ਪਰਿਵਾਰਾਂ ਲਈ ਫੀਸ ਵਾਧੇ ਦੀਆਂ ਸੀਮਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਦਾ ਮਕਸਦ ਸਟਾਫ ਦੀ ਨੌਕਰੀ ਵਿੱਚ ਲਗਾਤਾਰਤਾ ਨੂੰ ਸੁਧਾਰਨਾ ਹੈ। ਜੇ ਅੰਤਰਰਾਸ਼ਟਰੀ ਯਾਤਰਾ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਸੰਯੁਕਤ ਰਾਜ ਅਮਰੀਕਾ ਅਤੇ ਈਰਾਨ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਮੱਧ ਪੂਰਬ ਦੇ ਕੁਝ ਹਿੱਸਿਆਂ ਲਈ ਯਾਤਰਾ ਚੇਤਾਵਨੀਆਂ ਵਿੱਚ ਢਿੱਲ ਦਿੱਤੀ ਹੈ। ਵਿਦੇਸ਼ੀ ਮਾਮਲਿਆਂ ਅਤੇ ਵਪਾਰ ਦੇ ਵਿਭਾਗ ਨੇ ਬਹਿਰੇਨ, ਇਜ਼ਰਾਈਲ, ਕੁਵੈਤ, ਕਤਰ ਅਤੇ ਯੂਨਾਈਟਿਡ ਅਰਬ ਐਮੀਰੇਟਸ ਲਈ ਆਪਣੀ ਸਲਾਹ ਨੂੰ ਡੂ ਨਾਟ ਟਰੈਵਲ ਯਾਨੀ ਯਾਤਰਾ ਨਾ ਕਰੋ ਤੋਂ ਘਟਾ ਕੇ ਯਾਤਰਾ ਕਰਨ ਦੀ ਲੋੜ ਨੂੰ ਮੁੜ ਵਿਚਾਰੋ ਕਰ ਦਿੱਤਾ ਹੈ। ਹਾਲਾਂਕਿ ਇਜ਼ਰਾਈਲ ਦੇ ਕੁਝ ਖੇਤਰਾਂ ਵਿੱਚ ਅਜੇ ਵੀ ਸਭ ਤੋਂ ਉੱਚਾ ਚੇਤਾਵਨੀ ਪੱਧਰ ਲਾਗੂ ਹੈ। ਅੰਤਰਰਾਸ਼ਟਰੀ ਖਬਰਾਂ ਵਿੱਚ USA ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਵਾਈਟ ਹਾਊਸ ਵਿੱਚ ਆਯੋਜਿਤ ਹੋਣ ਵਾਲੇ UFC ਇਵੈਂਟ 'ਤੇ ਹਮਲੇ ਦੀ ਕਥਿਤ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ, ਜੋ ਰਾਸ਼ਟਰਪਤੀ ਡੋਨਲਡ ਟਰੰਪ ਦੇ 80ਵੇਂ ਜਨਮ ਦਿਨ ਸਮਾਰੋਹਾਂ ਦੌਰਾਨ ਸੀ। FBI ਡਾਇਰੈਕਟਰ ਕਾਸ਼ ਪਟੇਲ ਦਾ ਕਹਿਣਾ ਹੈ ਕਿ ਕਈ ਲੋਕ ਹਿਰਾਸਤ ਵਿੱਚ ਹਨ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਸ ਘਟਨਾ ਨੂੰ ਇੱਕ ਸਾਂਝੀ ਅੱਤਵਾਦੀ ਸਾਜ਼ਿਸ਼ ਵਜੋਂ ਵਰਣਨ ਕੀਤਾ ਹੈ, ਜੋ ਇਸ ਉਪਰਾਲੇ ਨੂੰ ਨਿਸ਼ਾਨਾ ਬਣਾਉਣ ਲਈ ਸੀ। ਜੇ ਗੱਲ ਪੰਜਾਬ ਦੀ ਕਰੀਏ ਤਾਂ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂਦੋਖੀ ਅਤੇ ਪੰਥ ਵਿਰੋਧੀ ਐਲਾਨੇ ਜਾਣ ਤੋਂ ਬਾਅਦ ਹੁਣ ਮੁੱਖ ਮੰਤਰੀ ਨੇ ਇਸ ਵਿਵਾਦਿਤ ਵੀਡੀਓ ਵਿੱਚ ਖੁਦ ਦੇ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਨਵੇਂ ਛਿੜੇ ਵਿਵਾਦ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਵਾਦਿਤ ਵੀਡੀਓ ਦੇ ਮਾਮਲੇ 'ਤੇ ਆਪਣਾ ਪੱਖ ਰੱਖਿਆ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਵੀਡੀਓ 'ਚ ਦਿਖਾਈ ਦੇ ਰਹੇ ਵਿਅਕਤੀ ਦਾ ਕੱਦ ਕਾਠ ਅਤੇ ਸਰੀਰਕ ਬਣਤਰ ਉਹਨਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਇਹ ਸਨ ਅੱਜ ਦੀਆਂ ਮੁੱਖ ਖਬਰਾਂ, ਸੁਣਦੇ ਰਹੋ SBS ਪੰਜਾਬੀ। ਪਿਆਰੇ ਦੋਸਤੋ, ਆਓ ਹੁਣ ਸੁਣਦੇ ਹਾਂ ਕਿ ਫੀਫਾ ਵਰਲਡ ਕੱਪ ਦੇ 5ਵੇਂ ਦਿਨ ਵਿੱਚ ਕੀ ਕੀ ਖਾਸ ਹੋਇਆ। SBS ਪੰਜਾਬੀ ਤੋਂ ਪੁਨੀਤ ਢੀਂਗਰਾ ਦੇ ਨਾਲ।

0: प्यारे दोस्तों, गल नूं हुण फुटबॉल तों क्रिकेट वल नूं लै के आउने आ। आस्ट्रेलिया दी लोकल लीग BBL विच खेड रहे ऑलराउंडर निखिल चौधरी ने हुण आस्ट्रेलिया दी T20 राष्ट्रीय क्रिकेट टीम विच अपनी जगह बना ली है। आओ जानदे हां इस दा पूरा वेरवा ते उहनां नाल गलबात वी SBS पंजाबी तों सुमीत कौर दे नाल।
1: यू विद SBS रेडियो।
2: SBS पंजाबी तों मैं सुमीत कौर स्वागत करदी हां। दोस्तों, आस्ट्रेलिया दी लोकल लीग BBL यानी कि बिग बैश लीग लई खेडदे ऑलराउंडर निखिल चौधरी ने ऑस्ट्रेलिया दी T20 दी राष्ट्रीय क्रिकेट टीम च थां बनाई है। बड़े माण वाली गल है कि बंगलादेश दे खिलाफ T20 सीरीज दे 3 मैचां लई उन्हां दी चोण होई है। 17, 19 ते 21 जून नूं होण वाले इह मैचां च अगर प्लेइंग 11 विच निखिल खेडदे हन तां पिछले 60 सालां च इह पहली वार होवेगा कि कोई भारत दा जंपल ऑस्ट्रेलिया दी राष्ट्रीय टीम लई खेडिया होवे। ਜ਼ਿਕਰਯੋਗ ਹੈ ਕਿ ਨਿਖਿਲ ਪੰਜਾਬ ਵੱਲੋਂ ਵੀ ਡੋਮੈਸਟਿਕ ਮੈਚ ਖੇਡ ਚੁੱਕੇ ਹਨ। ਲੁਧਿਆਣਾ ਦੇ ਕੋਹਾੜਾ ਪਿੰਡ ਨਾਲ ਸੰਬੰਧਿਤ ਨਿਖਿਲ ਚੌਧਰੀ 2020 'ਚ ਟੂਰਿਸਟ ਵੀਜ਼ੇ 'ਤੇ ਆਸਟ੍ਰੇਲੀਆ ਆਏ ਸਨ ਅਤੇ ਕੋਵਿਡ ਦੌਰਾਨ ਇੱਥੇ ਫਸ ਜਾਣ ਕਰਕੇ ਉਹਨਾਂ ਨੇ ਸਟੂਡੈਂਟ ਵੀਜ਼ਾ 'ਤੇ ਇੱਕ ਨਵੀਂ ਸ਼ੁਰੂਆਤ ਕੀਤੀ। BBL ਵਿੱਚ ਆਪਣੀ ਮਿਹਨਤ ਨਾਲ ਇੱਕ ਵੱਖਰੀ ਪਛਾਣ ਬਣਾ ਚੁੱਕੇ ਹਨ। ਕੁਝ ਕੁ ਮਹੀਨੇ ਪਹਿਲਾਂ SBS ਪੰਜਾਬੀ ਨੂੰ ਨਿਖਿਲ ਨਾਲ ਗੱਲਬਾਤ ਕਰਨ ਦਾ ਸਬੱਬ ਬਣਿਆ ਸੀ। ਆਓ ਨਿਖਿਲ ਚੌਧਰੀ ਦੀ ਜ਼ੁਬਾਨੀ ਉਹਨਾਂ ਦੀ ਕਹਾਣੀ ਦੇ ਕੁਝ ਕੁ ਵੇਰਵੇ ਸੁਣਦੇ ਹਾਂ।
3: ਸਤਿ ਸ਼੍ਰੀ ਅਕਾਲ ਜੀ, ਮੈਂ ਨਿਖਿਲ ਚੌਧਰੀ। ਮੈਂ ਖੇਡਦਾ ਹੋਬਾ 18 ਗੇਮਸ ਲਈ ਪਿਛਲੇ 2 ਸਾਲ ਤੋਂ, ਅਤੇ ਮੈਂ 3 ਸਾਲ ਹੋਰ ਦਾ ਸਾਈਨ ਕੀਤਾ ਕੰਟਰੈਕਟ, ਅਤੇ ਮੈਂ ਤਜ਼ਮੀਨੀਅਨ ਟਾਈਗਰਸ ਤੋਂ ਖੇਡਦਾ ਸ਼ੈਫਿਲ ਸ਼ੀਲਡ ਅਤੇ ਡੀਨ ਟਰੋਫੀ 'ਚ। ਮੈਂ ਟੂਰਿਸਟ ਵੀਜ਼ੇ 'ਤੇ ਆਇਆ ਸੀਗਾ 2020 ਮਾਰਚ 'ਚ, ਫਿਰ ਕੋਵਿਡ ਕਰਕੇ ਮੈਂ ਇੱਥੇ ਸਟੱਕ ਹੋ ਗਿਆ, ਅਤੇ ਮੈਂ ਆਪਣਾ ਵੀਜ਼ਾ ਚੇਂਜ ਕਰ ਲਿਆ, ਹੈਡ ਟੂ ਚੇਂਜ ਮਾਈ ਹੋਲ ਲਾਈਫ। ਅਤੇ ਉਸ ਤੋਂ ਬਾਅਦ ਮੈਂ ਸਟੂਡੈਂਟ ਵੀਜ਼ਾ 'ਤੇ ਕ੍ਰਿਕਟ ਖੇਡਣੀ ਸਟਾਰਟ ਕੀਤੀ, ਅਤੇ ਸਪਟੈਂਬਰ 2023 3 ਸਾਲ ਬਾਅਦ ਮੈਨੂੰ ਹੋਬਾ 18 ਗੇਮਸ ਦਾ ਕੰਟਰੈਕਟ ਮਿਲਿਆ, ਅਤੇ ਹੁਣ 2 ਸਾਲ ਤੋਂ ਮੈਂ ਹੋਬਾ 18 ਗੇਮਸ ਤੋਂ ਖੇਡ ਰਿਹਾ, ਅਤੇ 3 ਸਾਲ ਹੋਰ ਉਹਨਾਂ ਵੱਲੋਂ ਸਾਈਨ ਕੀਤਾ ਕੰਟਰੈਕਟ। ਮੈਂ ਲੁਧਿਆਣਾ ਸ਼ਹਿਰ ਹੈ, ਪਿੰਡ ਘੋੜਾ, ਅਤੇ ਓਬਵੀਅਸਲੀ ਪੰਜਾਬ ਦੇ ਹਾਂ। ਮੈਂ ਖੇਡਦੇ ਤਾਂ ਸ਼ੁਰੂ ਤੋਂ ਸੀਗੇ ਪਾਰਕ 'ਚ, ਬਟ ਅਕੈਡਮੀ ਵਗੈਰਾ 'ਚ ਜੁਆਇਨ ਮੈਂ 12 ਸਾਲ ਦਾ ਕੀਤਾ ਸੀਗਾ, ਅਤੇ ਉਸ ਤੋਂ ਬਾਅਦ ਅੰਡਰ 14, ਅੰਡਰ 16, 19, ਸੀਨੀਅਰ ਸਾਰਾ ਕੁਝ ਪੰਜਾਬ ਤੋਂ ਖੇਡੇ ਹਾਂ। ਫਿਰ ਮੈਂ 21-22 ਦਾ ਸੀਗਾ ਜਦ ਮੈਂ ਮੂਵ ਕਰ ਗਿਆ ਸੀ ਪੰਜਾਬ ਤੋਂ ਆਸਟ੍ਰੇਲੀਆ। ਲਾਈਫ ਬਹੁਤ ਵਧੀਆ, ਬਾਬੇ ਦੀ ਮਿਹਰ ਆ, ਸਭ ਕੁਝ ਵਧੀਆ ਚੱਲੀ ਜਾਂਦਾ। ਮਿਹਨਤ ਕਰਦੇ ਪਏ ਹਾਂ, ਬਸ ਮਿਹਰ ਆ ਬਾਬਾ ਜੀ, ਖੇਡੀ ਆ ਰਹੇ ਹਾਂ, ਅੱਗੇ ਵਧੀ ਆ ਰਹੇ। ਕ੍ਰਿਕਟ 'ਚ ਤਾਂ ਕੋਈ ਸਟਰਗਲ ਨਹੀਂ ਰਹੀ ਕਿਉਂਕਿ ਸ਼ੁਰੂ ਤੋਂ ਟੈਲੈਂਟਡ ਸੀਗੇ, ਬਸ ਮਿਹਨਤ ਕਰਨੀ ਸੀ ਉਹ ਕਰਦੇ ਪਏ ਸੀਗੇ, ਪਰ ਰੀਅਲ ਲਾਈਫ 'ਚ ਸਟਰਗਲ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਇੰਡੀਆ 'ਚ ਆਪਾਂ ਯੂਜ਼ ਟੂ ਨਹੀਂ ਹੈਗੇ ਕੰਮ ਕਰਨ ਦੇ। ਓਬਵੀਅਸਲੀ ਸਾਡੇ ਪੇਰੈਂਟਸ ਪ੍ਰੋਵਾਈਡ ਕਰਦੇ ਸਭ ਕੁਝ, ਪਰ ਇੱਥੇ ਆ ਕੇ ਮੈਂ ਆਸਟ੍ਰੇਲੀਆ ਪੋਸਟ 'ਚ ਕੰਮ ਕੀਤਾ, 3 ਸਾਲ ਮੈਕਸੀਕਨ ਰੈਸਟੋਰੈਂਟ 'ਚ ਕੰਮ ਕੀਤਾ ਸੀਗਾ, ਫਿਰ ਮੈਨੂੰ ਕੰਟਰੈਕਟ ਮਿਲਿਆ, ਉਸ ਤੋਂ ਬਾਅਦ ਮੈਂ ਕੰਮ ਕਰਨਾ ਛੱਡਿਆ। ਅਤੇ ਜਿੱਦਾਂ ਕਿਹਾ, ਮੈਂ ਮਿਹਨਤ ਕਰ ਰਿਹਾ, ਬਾਬਾ ਜੀ ਮੁੱਲ ਪਾ ਰਹੇ ਆ, ਅਤੇ ਵਧੀਆ ਮੇਰ ਆ, ਹੁਣ ਵਧੀਆ ਪੈਸੇ ਵੀ ਕਮਾ ਰਹੇ, ਵਧੀਆ ਖੇਡਦੇ ਪਏ। ਯਾਦਗਾਰੀ ਕਿਸੇ ਹੈਗੇ 2-3, ਇੱਕ ਤਾਂ ਮੈਂ ਬ੍ਰੈਟਲੀ ਨਾਲ ਪਹਿਲੀ ਵਾਰ ਜਦ ਮਿਲਿਆ ਸੀਗਾ, ਮੈਂ ਮਾਈਕਡ ਅਪ ਸੀਗਾ ਮੈਚ ਦੇ ਵਿੱਚ, ਅਤੇ ਉਹਨੇ ਮੈਨੂੰ ਹਿੰਦੀ 'ਚ ਪੁੱਛਿਆ ਸੀ ਹਾਏ ਨਿਖਿਲ ਆਪ ਕੈਸੇ ਹੋ, ਅਤੇ ਉਹ ਬਹੁਤ ਵਧੀਆ, ਪੂਰੇ ਵਰਲਡ 'ਚ ਬਹੁਤ ਵੀਡੀਓ ਫੇਮਸ ਹੋਈ ਸੀ, ਉਹ ਬਹੁਤ ਵਧੀਆ ਕਿੱਸਾ। ਬਾਕੀ ਮੇਰੀ ਥਾਪੀ ਹੈ ਬ੍ਰੈਟਲੀ ਨੂੰ, ਐਡਮ ਗਿਲਕ੍ਰਿਸ ਨੂੰ, ਸਾਰਿਆਂ ਨੂੰ ਥਾਪੀ ਬਹੁਤ ਪਸੰਦ ਹੈ, ਜਦ ਵੀ ਉਹ ਮਿਲਦੇ ਮੈਨੂੰ ਥਾਪੀ ਮਾਰ ਕੇ ਮਿਲਦੇ ਆ। ਅਤੇ ਮੈਂ ਕੋਸ਼ਿਸ਼ ਕਰਦਾ ਜਿੰਨਾ ਵੀ ਪੰਜਾਬੀ ਕਲਚਰ ਅੱਗੇ ਵਧਾ ਸਕਾਂ ਸਾਰੇ ਪਾਸੇ ਕੋਸ਼ਿਸ਼ ਕਰਦਾ। ਬਾਕੀ ਕੜਾ ਵੀ ਪਾਉਂਦੇ ਆ, ਉਹ ਵੀ ਪੁੱਛਦੇ ਆ ਕੜੇ ਦਾ ਕੀ ਮੀਨਿੰਗ ਹੈ ਇੱਥੇ। ਅਤੇ ਮੈਂ 14 ਸਾਲ ਦਾ ਸੀਗਾ ਜਦ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਜੀ ਪਟਿਆਲਾ ਤੋਂ ਮੈਂ ਲਿਆ ਸੀਗਾ, ਉੱਧਰ ਅੰਡਰ 14 ਦਾ ਸਾਡਾ ਮੈਚ ਸੀਗਾ ਲੁਧਿਆਣੇ ਵਰਸਿਸ ਪਟਿਆਲਾ, ਅਤੇ ਹੁਣ 14 ਸਾਲ ਹੋ ਗਏ ਮੈਂ ਇਹਨੂੰ ਕੜੇ ਨੂੰ ਕਦੇ ਲਾਇਆ ਨਹੀਂ ਹੈ।
2: ਇਹ ਸਾਰੀਆਂ ਗੱਲਾਂ ਬਾਤਾਂ ਤੁਸੀਂ ਵੀਡੀਓਜ਼ ਰਾਹੀਂ ਵੀ SBS ਪੰਜਾਬੀ ਦੇ ਫੇਸਬੁੱਕ ਪੇਜ ਜਾਂ ਇੰਸਟਾਗ੍ਰਾਮ ਉੱਤੇ ਵੇਖ ਸਕਦੇ ਹੋ। ਜੁੜੇ ਰਹੋ SBS ਪੰਜਾਬੀ ਦੇ ਨਾਲ।
1: ਯੂ ਵਿਦ SBS ਰੇਡੀਓ।
0: ਪਿਆਰੇ ਦੋਸਤੋ, ਵੇਲਾ ਹੋ ਗਿਆ ਅੱਜ ਦੇ ਪ੍ਰੋਗਰਾਮ ਦੀ ਪਹਿਲੀ ਬ੍ਰੇਕ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਕਿ ਸਿਰਫ ਡਿਗਰੀ ਲੈ ਕੇ ਹੀ ਜੌਬ ਸਭ ਤੋਂ ਵੱਧ ਆਮਦਨ ਵਾਲੀ ਮਿਲ ਸਕਦੀ ਆ ਜਾਂ ਫਿਰ ਹੋਰ ਰਾਹ ਵੀ ਹਨ। ਸੋ ਜਲਦ ਦੀ ਗੱਲ 'ਤੇ ਆਵਾਂਗੇ। ਮੈਂ ਹਾਂ ਜਸਮੀਤ ਕੌਰ, ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
4: ਯੂ ਸ਼ੁਡਨਟ ਹੈਵ ਟੂ ਚੂਜ਼ ਬਿਟਵੀਨ ਸਪੀਡ, ਰਿਲਾਇਬਿਲਿਟੀ ਐਂਡ ਵੈਲਿਊ। With Spectrum fiber-powered internet, you get all three for just $40 a month. No contracts, no commitment. Just fast and reliable fiber-powered internet you can count on. Switch today and get it for just $40 a month. Visit spectrum.com/40 for full details. Spectrum internet is powered by fiber and connected to the premises by coaxial lines. Restrictions apply. Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
5: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
6: SBS Audio.
2: अपनी वेवलेंथ नाल मेल खांदियां तिरंगा सुनन लई प्ले बटन दबो.
7: SBS Chill.
8: SBS Pop Asia. Non-stop Asian Pop.
9: Can you describe that feeling for people who haven't experienced it?
10: SBS Hindi उपलब्ध करवाता है.
11: Far from the partisan politics.
2: नाल ही सट तो वध भाषावां विच खबरां भी. तुहाडे मूड नाल मेल खांदा संगीत अते मनमोहक पॉडकास्ट भी जो तुहाडी उडीक कर रहे ने. SBS Audio ऐप डाउनलोड करो जां
6: sbs.com.au/audio.
0: ब्रेक तो बाद स्वागत है जी. तुसी सुन रहे हो SBS पंजाबी दा बुधवार वाला प्रोग्राम आज सिडनी तो जसनीत कौर दे नाल. आज दे प्रोग्राम विच आपां फीफा वर्ल्ड कप अते फिर भारतीय पिछोकड़ दे आस्ट्रेलियन क्रिकेटर निखिल चौधरी दी सिलेक्शन बारे जानिया ते आओ हुण अगे वधाउने आ अज दे प्रोग्राम नूं. दोस्तों तुसी दसो तुहानूं की लगदा है कि डिग्री लैके काम करन वाले लोग ज़्यादा पैसे कमाउंदे हन या फिर बिना डिग्री वाले. अक्सर यह मनिया जाता सी कि आस्ट्रेलिया विच वधिया कमाई अते सफल करियर दा रास्ता यूनिवर्सिटी दी डिग्री राही ही जाता है, पर हुण यह गल थोड़ी बदल रही है. ओ किवें आओ जानदे हां SBS पंजाबी तो पत्रस मसीह द्वारा पेश कीती इस रिपोर्ट विच.
12: प्यारे दोस्तों तुसी जुड़े हो SBS पंजाबी दे नाल ते मेलबर्न स्टूडियो तो मैं हाँ पत्रस मसीह. अज असी गल करांगे आस्ट्रेलिया दे बदलदे रुजगार बाजार दी. एक अजिहा बदला जो सिर्फ नौकरियां ही नहीं सगों सिक्ख्या कमाई अते भविख दे करियर बारे साडी सोच नूं भी बदल लिया है. इसे बारे होर जानना पाउंदी पेश है एक खास रिपोर्ट. आस्ट्रेलिया दे विच घरां दी कमी है. सरकार वड्डे पद्धर ते नवें घर बनाउण दी योजना बना रही है. इस दे नाल ही नवियाउण योग ऊर्जा अते बुनियादी ढांचे दे वड्डे प्रोजैक्ट भी चल रहे ने. इन्हां सारे प्रोजैक्टां नूं पूरा करन दे लई इलैक्ट्रीशियन पलंबर कारपेंटर ब्रिकलेयर अते होर बहुत सारे हुनरमंद कारीगरां दी जरूरत है. इस कारण ट्रेडां दी मंग अते तनखा दोवें वध रहे हन अते इसदा असर सिक्ख्या प्रणाली विच वी दिखाई दे रहा है. सरकारी अंकड़िया मुताबक पिछले 10 महीनों के 25,000 तो वध लोगों ने अप्रेंटिसशिपां कीतियां ने अते सब तो वध दाखले कारपेंटरी पलंबिंग अते इलैक्ट्रीकल ट्रेडां दे विच होए हन. अप्रेंटिस करन वालियां नूं सरकार दे वलों वित्तीय सहायता भी दित्ती जा रही है तां जो होर नौजवान ट्रेडां दे वल आकर्षित हो सकन. पर इन्ने यतनां दे बावजूद हुनरमंद कर्मचारियों की घाट अजे भी एक वड्डी चुनौती है. जॉब्स एंड स्किल्स आस्ट्रेलिया के अंकड़े दसदे ने कि निर्माण खेत्र नाल जुड़े लगभग अद्धे कित्तियां दे विच कर्मचारियों की कमी है. जिस हुनर की मंग वध अते सप्लाई घट होवे उसकी कीमत वधना कुदरती गल है अते इसका सीधा असर तनखाह ते पै रहा है. यही कारण है कि अज कई ट्रेड कर्मचारी अजिही आमदन कमा रहे ने जो पहला सिर्फ यूनिवर्सिटी डिग्री वाले पेशियां नाल जोड़ी जाती सी. कुछ इस तरह की हामी भर रहे ने पंजाब दे जिला बठिंडा नाल संबंध रखते 2017 विच स्किल्ड वर्क वीजे ते आस्ट्रेलिया आए अमनदीप सिंह. वह एक तजर्बेकार इलैक्ट्रीशियन सन अते उन्हां नूं पूरा विश्वास सी कि इत्थे हुनरमंद ट्रेडां विच भविख है. अज करीब 10 सालों के बाद वह ना सिर्फ एक सफल इलैक्ट्रीशियन हैं सगों एक सोलर कारोबार भी चला रहे ने. उन्हां दा कहना है कि तजर्बेकार इलैक्ट्रीशियन आस्ट्रेलिया दे विच सालाना $2,00,000 तक कमा सकते ने अते इत्थे काम की कोई कमी नहीं है. असल विच अमनदीप की यह कहानी एक वड्डी आर्थिक हकीकत नूं बयान करती है. इस दे नाल एक होर दिलचस्प सवाल खड़ा हुंदा है कि की यूनिवर्सिटी की डिग्री अजे भी सब तो वधिया रस्ता है. इसका उत्तर हाँ भी है अते नहीं भी. मेडिसन कानून अते वड्डियां कारपोरेट नौकरियां विच यूनिवर्सिटी डिग्री दी महत्ता अजे भी कायम है। पर दूजे पासे कई ट्रेड अते तकनीकी योग्यतावां भी हुण 6 अंकां वाली आमदन दे रहियां ने। इस कारण हुण ट्रेडां नूं दूजा विकल्प नहीं सगों एक मजबूत अते आकर्षक करियर मन्निया जा रहा है। अते इस पूरी तस्वीर विच एक होर वड्डा कारक है आर्टिफिशियल इंटैलीजेंस भाव के AI। अजकल बहुत सारे लोग ये सवाल पूछ रहे ने कि AI साडियां नौकरियां खा जाएगी। माहिरां दा कहना है कि AI कुछ कामां नूं जरूर बदलेगी, खास करके वो काम जो दोहराए जाते हैं जिवें कि डेटा एंट्री, रिपोर्ट लिखना जां कुछ प्रशासकीय काम। पर ट्रेडां दी स्थिति वक्री है। एक इलैक्ट्रीशियन, पलंबर अते कारपेंटर नूं साइट ते जा के कम करना पैंदा है। ये अजिहे काम ने जिन्हां नूं बदलना AI दे लई पूरी तरह आसान नहीं है। इस दे नाल ही एक होर हकीकत भी सामने आ रही है, ऑस्ट्रेलिया नूं अपनियां लोड़ां पूरियां करन दे लई हुनरमंद प्रवासियां दी भी लोड़ है। अर्थशास्त्रियों का कहना है कि सिर्फ स्थानक ट्रेनिंग राही मौजूदा घाट पूरी नहीं हो सकती। इस दे लई इलैक्ट्रीशियन, पलंबर, कारपेंटर अते होर ट्रेड कर्मचारियों के लिए प्रवासी रस्ते भविख विच भी महत्वपूर्ण रहणगे। ऑस्ट्रेलिया के हुनर अते ट्रेनिंग मंत्री एंड्रयू जाइल्स का कहना है कि हालातों विच सुधार हो रहा है पर अजे भी वड्डियां कमियां मौजूद हन। उन्हें SBS न्यूज़ दे नाल गलबात दौरान दस्सिया कि असी तरक्की कर रहे हैं पर साडे मजदूरी बाजार विच अजे भी काफ़ी वड्डियां कमियां हन, खास करके कुछ हुनरमंद ट्रेडां दे मामले विच।
11: Well, I think for some time, Australia experienced skill shortages in these skill trades. And while we've been doing some really significant work to turn that around through free TAFE, through investments in apprenticeships, particularly through the apprenticeship program, I think it is fair to say that for a long time, many Australians saw the skill trades as plan B. Now, as Minister and as a government, we're really keen to make sure that people see both pathways, both tertiary pathways, vocational and higher ed, as equal pathways. And I think if you look at the data that's out there, particularly the data on the JSA, Jobs and Skills Australia holds, people can see fantastic wage outcomes in skilled trades. And that's driving a really keen level of interest in these pathways now.
12: ਜਾਇਲਜ਼ ਨੇ ਕਿਹਾ ਕਿ ਸਰਕਾਰ ਦੇ ਹਾਊਸਿੰਗ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਨਿਰਮਾਣ ਖੇਤਰ ਦੇ ਕਰਮਚਾਰੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਕਰਨਾ ਪਏਗਾ।
11: Yeah, I'd say a couple of things have needed in response to that. When the ABC government was elected, Australia was experiencing the worst shortage in around 50 years and the second worst across all advanced economies. What we're seeing now is the occupations in shortage are coming down. We're making progress, but there's still significant gaps in our labour market, particularly when it comes to some of the skills trade. For example, we need a very large number of workers to meet our housing goals, and that's why we've been so focused on encouraging people to build construction skills, whether that's through some designated free TAFE pathways, through the Key Apprenticeship Program, through some of our other programs around advanced entry trades training, and indeed through some of the investments in migrant skills recognition in the budget. We recognise this is a challenge, and a challenge to which there is a single silver bullet. It's about a really concerted effort that's got a huge role for government, but really also has a cultural dimension too, which is why I talk often about valuing these skilled trades.
12: ਉਹਨਾਂ ਆਖਿਆ ਕਿ ਅਸੀਂ ਇਹ ਮੰਨਦੇ ਹਾਂ ਕਿ ਇਹ ਇੱਕ ਵੱਡੀ ਚੁਣੌਤੀ ਹੈ ਅਤੇ ਇਸ ਦਾ ਕੋਈ ਜਾਦੂਈ ਹੱਲ ਨਹੀਂ ਹੈ। ਇਸ ਦੇ ਲਈ ਇੱਕ ਸੁਚੱਜੀ ਅਤੇ ਸਾਂਝੀ ਕੋਸ਼ਿਸ਼ ਦੀ ਲੋੜ ਹੈ ਜਿਸ ਵਿੱਚ ਸਰਕਾਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।
11: Well, critically, we've got Jobs and Skills Australia, which enables us to see the gaps and to track trends in the labour market. And of course, the biggest trend is the fact that almost every job that's being generated in the economy requires some form of tertiary qualification, a little over half a degree, a little less than half a vocational pathway. So having that in mind and the ability to drill down with capacities to look at key sectors of the economy is absolutely critical to enable the work that I do in concert with my state and territory counterparts, because of course this is an area where we need both levels of government working closely together, as we have been through the National Skills Agreement, to make sure that we are doing everything we can to fill those gaps, to encourage young Australians into pathways and of course through encouraging lifelong learning to also enable other workers to upskill and reskill, which is particularly important as AI is reshaping the nature of many jobs.
12: ਸੋ ਕੁੱਲ ਮਿਲਾ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਆਸਟ੍ਰੇਲੀਆ ਦੀ ਅਰਥ ਵਿਵਸਥਾ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਰਹੀ ਹੈ ਜਿੱਥੇ ਸਫਲਤਾ ਡਿਗਰੀ ਨਾਲ ਨਹੀਂ ਸਗੋਂ ਉਸ ਹੁਨਰ ਨਾਲ ਤੈਅ ਹੋਵੇਗੀ ਜਿਸ ਦੀ ਬਾਜ਼ਾਰ ਨੂੰ ਲੋੜ ਹੈ SBS ਨਿਊਜ਼ ਲਈ ਅਵਨੀਤ ਅਰੋੜਾ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ
5: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ ਐਪਲ ਪੋਡਕਾਸਟ ਗੂਗਲ ਪੋਡਕਾਸਟ ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ
0: ਪਿਆਰੇ ਦੋਸਤੋ ਮੈਨੂੰ ਲੱਗਦਾ ਕਿ ਗੱਲ ਘੁੰਮ ਫਿਰ ਕੇ ਮਿਹਨਤ ਵੱਲ ਆਉਂਦੀ ਆ ਮਿਹਨਤ ਨਾਲ ਆਮਦਨ ਦੇ ਰਾਹ ਵੱਖੋ ਵੱਖਰੇ ਖੁੱਲ੍ਹਦੇ ਜਾਂਦੇ ਹਨ ਅਤੇ ਉਹ ਚਾਹੇ ਡਿਗਰੀ ਜ਼ਰੀਏ ਹੋਣ ਜਾਂ ਫਿਰ ਕਿਸੇ ਟ੍ਰੇਡ ਖੇਤਰ ਦੇ ਵਿੱਚ ਹੋਣ ਤੁਹਾਡਾ ਇਸ ਰਿਪੋਰਟ ਬਾਰੇ ਕੀ ਖਿਆਲ ਹੈ ਮੈਂ ਜ਼ਰੂਰ ਜਾਣਨਾ ਚਾਹਾਂਗੀ ਨੰਬਰ ਆ ਜੀ 0439-799-767 ਸਾਡੀ ਲਾਈਨ ਖੁੱਲ੍ਹੀ ਹੋਈ ਆ ਤੁਸੀਂ ਜ਼ਰੂਰ SMS ਲਿਖ ਕੇ ਭੇਜਿਓ ਅਤੇ ਦੱਸਿਓ ਕਿ ਇਸ ਰਿਪੋਰਟ ਬਾਰੇ ਤੁਹਾਡੇ ਕੀ ਰਾਏ ਹਨ ਅਤੇ ਮਿਹਨਤ ਤੋਂ ਹੀ ਸਤਿੰਦਰ ਸਰਤਾਜ ਦੀਆਂ ਲਿਖੀਆਂ ਕੁਛ ਸਥਰਾਂ ਮੈਨੂੰ ਯਾਦ ਆ ਗਈਆਂ ਕਿ ਛੱਡ ਦਿੱਤੀਆਂ ਜ਼ਰਬਾਂ ਤਕਸੀਮਾਂ ਛੱਡਿਆ ਮਨਫੀ ਜੋੜ ਕਿ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਅਤੇ ਭਾਵੇਂ ਮਿਲ ਜਾਏ ਲੱਖ ਕਰੋੜ ਕਿ ਮਿਹਨਤ ਛੱਡਣੀ ਨਹੀਂ ਅਤੇ ਜੀ ਹਾਂ ਮੈਨੂੰ ਲੱਗਦਾ ਮਿਹਨਤ ਨਾਲ ਹੀ ਸਾਰਾ ਕੁਛ ਹੁੰਦਾ ਹੈ ਜੀ ਉਹ ਭਾਵੇਂ ਕਿਸੇ ਖੇਤਰ ਦੇ ਵਿੱਚ ਵੀ ਹੋਵੇ ਅਤੇ ਤੁਸੀਂ ਭੇਜੋ ਜੀ ਇਸ ਦੇ ਉੱਤੇ ਸੁਨੇਹਾ ਅਤੇ ਮੈਂ ਤੁਹਾਨੂੰ ਸੁਣਾਉਂਦੀ ਹਾਂ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ ਪੇਸ਼ ਹੈ ਜੀ ਸਤਿੰਦਰ ਸਰਤਾਜ ਦਾ ਗਾਇਆ ਗੀਤ ਮਿਹਨਤ ਛੱਡਣੀ ਨਹੀਂ

0: SBS South Asian.
1: Your news from here
0: and hits from home.
2: Geico knows there's a home you and a road you. Right now you're hearing home you. He's not in an RV. He's at home, watching the great outdoors on TV.
3: For the lone gazelle, there sadly is no escape.
2: Meanwhile, road you always has an escape in an RV covered with Geico's added 24/7 emergency roadside service, so he can explore more of the great outdoors in real life. Except maybe the ravine where the gazelle got stuck. Road you should avoid that. It feels good to be a road you. It feels good to Geico.
4: ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ ਦੇਖੋ SBS ਪੰਜਾਬੀ ਫੇਸਬੁੱਕ ਤੇ
5: ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ ਤੁਸੀਂ ਸੁਣ ਰਹੇ ਹੋ SBS ਪੰਜਾਬੀ ਅੱਜ ਮੇਰੇ ਨਾਲ ਯਾਨੀ ਜਸਮੀਤ ਕੌਰ ਦੇ ਨਾਲ ਅਤੇ ਆਪਾਂ ਪਹੁੰਚ ਗਏ ਹਾਂ ਪ੍ਰੋਗਰਾਮ ਦੇ ਉਸ ਹਿੱਸੇ ਵਿੱਚ ਜਿੱਥੇ ਆਪਾਂ ਕਿਸੇ ਖਾਸ ਮਹਿਮਾਨ ਦੀ ਕਹਾਣੀ ਨੂੰ ਹੋਰ ਨੇੜਿਓ ਜਾਣਾਂਗੇ ਇਸ ਸਾਲ ਫੀਫਾ ਵਰਲਡ ਕੱਪ ਵਿੱਚ ਵੱਖ ਵੱਖ ਪਿਛੋਕੜ ਦੇ ਖਿਡਾਰੀਆਂ ਵਿਚਕਾਰ ਪਹਿਲੀ ਵਾਰ ਸਿੰਘ ਨਾਮੀ ਜਰਸੀ ਵਾਲਾ ਸਰਪ੍ਰੀਤ ਸਿੰਘ ਵੀ ਨਜ਼ਰ ਆ ਰਿਹਾ ਹੈ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਦਾ ਜੰਮਪਲ ਇਹ ਪੰਜਾਬੀ ਨੌਜਵਾਨ ਫੀਫਾ ਵਰਲਡ ਕੱਪ ਵਿੱਚ ਖੇਡਣ ਵਾਲਾ ਪਹਿਲਾ ਪੰਜਾਬੀ ਖਿਡਾਰੀ ਬਣ ਗਿਆ ਹੈ ਅਤੇ SBS ਪੰਜਾਬੀ ਨਾਲ ਗੱਲ ਕਰਦੇ ਹੋਏ ਸਰਪ੍ਰੀਤ ਨੇ ਇੱਥੋਂ ਤੱਕ ਪਹੁੰਚਣ ਦੇ ਸਫ਼ਰ ਬਾਰੇ ਗੱਲਬਾਤ ਕੀਤੀ ਮੈਂ ਦੱਸ ਦੇਵਾਂ ਕਿ ਇਹ ਇੰਟਰਵਿਊ ਦਾ ਦੂਜਾ ਭਾਗ ਹੈ ਪਹਿਲੇ ਭਾਗ ਵਿੱਚ ਸਰਪ੍ਰੀਤ ਨੇ ਔਕਲੈਂਡ ਵਿੱਚ ਆਪਣੇ ਬਚਪਨ ਦੀ ਗੱਲਬਾਤ ਕੀਤੀ ਸੀ ਉਹਨਾਂ ਦੱਸਿਆ ਕਿ ਉਹਨਾਂ ਦੇ ਮਾਂ ਬਾਪ ਨੇ ਇਸ ਸਫ਼ਰ ਵਿੱਚ ਉਹਨਾਂ ਦਾ ਪੂਰਾ ਸਾਥ ਦਿੱਤਾ ਉਹਨਾਂ ਨੇ ਦੱਸਿਆ ਕਿ ਕਾਫ਼ੀ ਸੱਟਾਂ ਲੱਗਣ ਦੇ ਬਾਵਜੂਦ ਵੀ ਉਹਨਾਂ ਕਦੇ ਹਿੰਮਤ ਨਹੀਂ ਹਾਰੀ ਆਓ ਸੁਣਦੇ ਹਾਂ ਜੀ ਅੱਗੇ ਗੱਲਬਾਤ
6: SBS South Asian utte SBS Punjabi.
7: Would you be open to talking about any of those injuries or how you kind of recovered and rehabbed and came out of them?
8: Yeah, I think the biggest one was after I went to Bayern. In my second season on loan, I did very well. But then I had a bad injury in my hips or my pubic bone. And that sort of stopped a transfer where I was going to move to quite a big club. And then obviously having to deal with all that of not being able to sign at a club where I wanted to go and dealing with the injury that I had, it was quite a tough time because I worked so hard to get the opportunity and then it's taken from you because of an injury. And then you have to get over it and think about what's next. And I recovered myself, got myself ready. And then when I was ready to play again, the club forgot to register me. So then I missed even more time.
7: Oh, no.
8: So it was like when you thought nothing could get worse, something else happened, you know. And so that was one of the toughest things I've dealt with, you know, mentally and physically. That was probably the biggest challenge I faced, and then obviously along the road there's other bumps as well.
7: ਤੁਸੀਂ ਗੱਲਬਾਤ ਕਰ ਰਹੇ ਇਹਦੇ ਵਿੱਚੋਂ ਇੱਦਾਂ ਹੀ ਸੁਣ ਕੇ ਲੱਗਦਾ ਯੂ ਨੋ ਇਟਸ ਲਾਈਕ ਸੈਟ ਬੈਕ ਆਫਟਰ ਸੈਟ ਬੈਕ ਅਤੇ ਇੱਦਾਂ ਦੇ ਟਾਈਮ ਦੇ ਵਿੱਚ ਵੈਨ ਯੂ ਆਰ ਇਨ ਅ ਪੋਜੀਸ਼ਨ ਲਾਈਕ ਦਿਸ ਵੇਅਰ ਥਿੰਗਸ ਸੀਮ ਲਾਈਕ ਦੇ ਆਰ ਆਲ ਗੋਇੰਗ ਰੋਂਗ ਨਾਟ ਗੋਇੰਗ ਯੋਰ ਵੇ ਵਟਸ ਦੈਟ ਲਾਈਟ ਐਟ ਦੀ ਐਂਡ ਆਫ ਦ ਟਨਲ ਫੋਰ ਯੂ ਉਹ ਕਿਹੜੀ ਚੀਜ਼ ਆ ਜੋ ਤੁਹਾਨੂੰ ਮੋਟੀਵੇਟਡ ਰੱਖਦੀ ਆ ਕੀਪਸ ਯੂ ਇਨ ਦ ਗੇਮ
8: Yeah, I think I love football, you know. At the end of the day, I want to be fit, I want to be happy and play football. Take away all those things, as a kid you just dream of playing football. So I'm very fortunate to be able to play football as my job. So when I think about that, then I realize that, you know, these challenges, I can overcome anything. I just need to work my way through it and accept that it's a part of life and just look to improve every single day. So, and I think with age and time and experience, you start to learn a lot as well, how you deal with things, you know. But I think you can only learn these things once you go through them, you know. So it's one of those things.
7: ਤੁਹਾਡਾ ਜਜ਼ਬਾ ਸੁਣ ਕੇ, the dedication you have, the love that you have for the game ਸੁਣ ਕੇ ਬਹੁਤ ਵਧੀਆ ਲੱਗ ਰਿਹਾ ਜੀ ਤੇ ਤੁਸੀਂ ਜਦੋਂ ਗੱਲ ਕੀਤੀ ਇਸ ਗੇਮ ਦੇ ਨਾਲ ਫੁੱਟਬਾਲ ਦੇ ਨਾਲ ਤੁਹਾਨੂੰ ਪਿਆਰ ਆ ਯੂ ਲਵ ਦ ਗੇਮ ਤੇ ਜਦੋਂ ਤੁਸੀਂ ਛੋਟੇ ਸੀਗੇ ਤੁਹਾਨੂੰ ਇੱਦਾਂ ਕਦੇ ਲੱਗਿਆ ਆ ਕਿ ਸਾਊਥ ਏਸ਼ੀਅਨ ਰੈਪ੍ਰਜੈਂਟੇਸ਼ਨ ਇਸ ਫੀਲਡ ਦੇ ਵਿੱਚ ਘੱਟ ਹੋਣ ਕਰਕੇ ਡਿਡ ਦੈਟ ਡਿਸਕਰੇਜ ਯੂ ਫਰੋਮ ਦਿਸ ਡ੍ਰੀਮ ਔਰ ਡਿਡ ਦੈਟ ਡਿਸਕਰੇਜ ਯੂ ਫਰੋਮ ਡ੍ਰੀਮਿੰਗ ਬਿਗ ਇਨ ਦਿਸ ਫੀਲਡ ਐਟ ਐਨੀ ਪੁਆਇੰਟ
8: ਨਹੀਂ ਆਈ ਡੋਨਟ ਥਿੰਕ ਆਈ ਰੀਅਲੀ ਥੋਟ ਅਬਾਊਟ ਇਟ ਲਾਈਕ ਦੈਟ ਯੂ ਕੈਨ ਫਲਿਪ ਦੈਟ ਐਂਡ ਸੇ ਦੈਟ ਆਈ ਵਾਂਟਡ ਟੂ ਬੀ ਵਨ ਆਫ ਦ ਵਨਸ ਦੈਟ ਸਟਾਰਟਸ ਅ ਟ੍ਰੈਂਡ ਫਾਰ ਏਵਰੀਵਨ ਯੂ ਨੋ ਐਂਡ ਦੈਟਸ ਆਮ ਫੋਰਚੂਨੇਟ ਦੈਟ ਆਈ ਹੈਵ ਬੀਨ ਏਬਲ ਟੂ ਡੂ ਦੈਟ ਐਂਡ ਆਈ ਵਾਂਟ ਟੂ ਕੰਟੀਨਿਊ ਟੂ ਡੂ ਦੈਟ ਯੂ ਨੋ Yeah, I didn't really feel discouraged. I know at times it can be challenging, and I've experienced also my challenges in that sort of field as well. Mm-hmm. But in general,

0: Yeah, I think we just need to have more belief in ourselves, you know, because we're very talented. We can do many things. We just need to believe in ourselves and I guess not care too much what others have to think or what they have to say and just be the best we can be. So
1: जी बिल्कुल एंड वो बिलीफ थोड़े विच दिस रही है जी कि थोड़े इन्ने सैटबैक्स तो बाद भी तुसी अगे दी अगे वधदे जा रहे हैं इंटरनेशनल लैवल ते खेडदे जा रहे हैं ते वो तुसी जड़ी गल कही सी कि जे कोई रिप्रजेंटेशन घट आ तो फिर तुसी बनोगे वो रिप्रजेंटेशन ते तुसी बिल्कुल बन रहे हैं फीफा वर्ल्ड कप दे विच असी एक जर्जी उत्ते नाम पहली बार देखांगे ते वो नाम सिंह आ ते ए चीज़ देख के बहुत सारे पंजाबी बहुत सारे साउथ एशियंस नू लग रहा है कि उन्हां दी एक परसनल विन है वो तुहाडे लई खुश तो है ही है बट एक फैमिली नाम देख के आप भी बहुत खुशी महसूस करते हैं तुहानू किस तरह का महसूस हो रहा है कि सिंह नाम वाली जर्जी फीफा वर्ल्ड कप विच सब तो पहली बारी तुसी पा रहे हो ते लोकां दी खुशी देख के तुहानू किदां दा महसूस हो रहा है जी
0: हाँ जी मैनू बहुत ज्यादा प्राउड फीलिंग है जो मैं वीडियो देखता ज मैसेज आते मैनू बहुत जिदा या जस्ट अ वेरी प्राउड फीलिंग यू नो मैं कोशिश करता पे मैं ਪੰਜਾਬੀਆਂ ਦਾ ਨਾਮ ਮੋਰ ਨੂੰ ਕਰਾਂ ਤਾਂ ਜ਼ਿਆਦਾ ਵਧੀਆ ਖੇਲਾਂ ਤਾਂ ਜਿਹੜੇ ਜਿੱਦਾਂ ਨਿਆਣੇ ਵੀ ਖੇਲਣਾ ਚਾਹੁੰਦੇ ਆ ਦੈਟ ਦੇ ਹੈਵ ਸੰਬਡੀ ਟੂ ਲੁੱਕ ਅਪ ਟੂ ਦੇ ਹੈਵ ਅ ਰੈਫਰੈਂਸ ਪੁਆਇੰਟ ਸੋ ਯਾ ਮੈਂ ਪੂਰੀ ਕੋਸ਼ਿਸ਼ ਕਰਦਾ ਮਿਹਨਤ ਮੈਂ ਰੋਜ਼ ਕਰਦਾ ਸੋ ਦੈਟ ਆਈ ਕੈਨ ਪਰਫੋਰਮ ਵੈਲ
1: ਤੁਸੀਂ ਇੱਦਾਂ ਹੀ ਆਪਣੀ ਮਿਹਨਤ ਜਾਰੀ ਰੱਖੋ ਅਤੇ ਪੰਜਾਬੀ ਭਾਈਚਾਰੇ ਨੂੰ ਖਾਸ ਕਰਕੇ ਤੁਹਾਡੇ 'ਤੇ ਇੱਦਾਂ ਹੀ ਮਾਣ ਰਹੂਗਾ ਅਤੇ ਹੁਣ ਜਾਣਨਾ ਚਾਹਾਂਗੇ ਤੁਹਾਡੇ ਫੀਫਾ ਮੈਚਿਸ ਦੇ ਬਾਰੇ ਅਪਕਮਿੰਗ ਮੈਚਿਸ ਦੇ ਬਾਰੇ ਕੁਛ ਦੱਸਣਾ ਚਾਹੋਗੇ ਜਾਂ ਤੁਸੀਂ ਮੈਚਿਸ ਲਈ ਕਿੱਦਾਂ ਤਿਆਰੀ ਕਰ ਰਹੇ ਹਾਂ ਖਾਸ ਕਰਕੇ ਫਿਜ਼ੀਕਲ ਤਿਆਰੀ ਤਾਂ ਹੋਊਗੀ ਮੈਂਟਲੀ ਤਿਆਰੀ ਤੁਸੀਂ ਕਿਸ ਤਰ੍ਹਾਂ ਕਰਦੇ ਹਾਂ ਫੀਲਡ ਦੇ ਉੱਤੇ ਪੈਰ ਰੱਖਣ ਤੋਂ ਪਹਿਲਾਂ ਕੀ ਸੋਚਦੇ ਹਾਂ ਜੀ
0: हाँ जी बस नहीं कुछ ज़्यादा तो नहीं सोचता जस्ट आई थिंक सब तो इंपॉर्टेंट चीज़ है जेरी प्रेपरेशन होंगी है जेरे गेम तो पहला एन अपनी रूटीन करनी है खाना किदा दा खाना तो स्ट्रेचिंग जिम वो सारा कुछ इंपॉर्टेंट है तो फिर जो गेम से पहुँचना है दैट्स जस्ट द गेम दैट्स द फन पार्ट यू नो उत्ते इंजॉय करना चाहिए फिर एडी स्टेज से आप खेल सकते हैं ऑबवियसली मैं कोशिश करनी है सब वधिया खेलन लई तां टीम लई भी आप जितांगे या ऑल ऑफ इट्स जस्ट डाउन टू प्रिपरेशन सो आई एम प्रीटी रिलैक्स्ड एंड यू नो आई डू माई थिंग आई लिसन टू म्यूजिक अ लॉट ऑफ पंजाबी म्यूजिक बिफोर द गेम सो दैट्स व्हाट गेट्स मी इन द ज़ोन टू बी ऑनेस्ट
1: गेट्स यू पम्प्ड
0: या एग्जैक्टली या
1: एंड व्हाट आर सम ऑफ द अपकमिंग मैचेस दैट न्यूजीलैंड विल बी प्लेइंग इन
0: ऑन मंडे द 15th वी प्ले अगेंस्ट ईरान and then the 21st against Egypt and then the 26th against Belgium. So tough games, but exciting games.
1: All the best, wishing you all the best with all the games and the rest of your team as well. Teje, is ton alawa gal kariye after the FIFA World Cup? I know that's the main focus for you at the moment. What are some other things that are on your bucket list or on your vision board that you want to do after the FIFA World Cup? The big dreams on the card for you.
0: Yeah, I think I haven't thought too much about that, but I think the amount of like happiness I'm getting from being in this moment, I think if I can help to drive that even further, you know, I don't just want it to be a World Cup and done, you know, I want it to keep going, to keep lifting the name of Singh, you know, I think it's very powerful and that's what I want to try and achieve. So just to build on this, I feel like this is a starting point for me and just to continue to build and build and like I said before, just inspire the next generation because there'll be nothing better than seeing 1,000 of us here, you know, one day playing. So that's what I want to try and do to help create a pathway for everyone else coming through.
1: Ji, bilkul. And you've already put a start to it. And I'm sure there's going to be so many young footballers watching you in the FIFA World Cup. And it'll just seem that much, a little bit more easier for them to get there or motivational for them to get there. It's been awesome chatting with you today. Bahut vadhiya lag reha ji tuhade naal gal baat karke. The final question that I have for you today is any message for the young footballers out there that will see you on their TV screens?
0: Dream big. I think anything's possible in this world, so dream big and work hard and your dreams will come true.
1: Bahut bahut shukriya Sarpreet ji. It was really, really lovely speaking with you today and all the best for the FIFA World Cup.
0: Perfect. Thank you very much for having me.
2: Online ਅਤੇ ਸੋਸ਼ਲ ਮੀਡੀਆ ਤੇ ਹੋਰ ਸਮੱਗਰੀ ਲੱਭੋ sbs.com.au/punjabi ਤੇ ਜਾਓ ਜਾਂ ਫੇਸਬੁੱਕ ਤੇ SBS ਪੰਜਾਬੀ ਨੂੰ ਫੋਲੋ ਕਰੋ।
1: ਪਿਆਰੇ ਦੋਸਤੋ, ਨਿਊਜ਼ੀਲੈਂਡ ਨੇ ਆਪਣਾ ਪਹਿਲਾ ਫੀਫਾ ਵਰਲਡ ਕੱਪ ਮੈਚ ਇਰਾਨ ਨਾਲ ਖੇਡਿਆ ਸੀ, ਜੋ ਦੋ ਦੋ ਅੰਕਾਂ ਨਾਲ ਬਰਾਬਰ ਰਿਹਾ। ਅਤੇ ਹੁਣ ਅਗਲਾ ਮੈਚ ਜਿਸ ਵਿੱਚ ਸਰਪ੍ਰੀਤ ਸਿੰਘ ਇੱਕ ਵਾਰ ਫਿਰ ਖੇਡਦਾ ਨਜ਼ਰ ਆਵੇਗਾ, ਉਹ ਹੈ 22 ਜੂਨ ਨੂੰ, ਜਿਸ ਵਿੱਚ ਉਹਨਾਂ ਦੀ ਟੱਕਰ ਈਜਿਪਟ ਨਾਲ ਹੋਵੇਗੀ। ਅਤੇ ਤੁਸੀਂ ਇਸ ਨੂੰ ਫ੍ਰੀ ਲਾਈਵ SBS ਉੱਤੇ ਦੇਖ ਸਕਦੇ ਹਾਂ। ਸਰਪ੍ਰੀਤ ਸਿੰਘ ਨਾਲ ਪੂਰੀ ਗੱਲਬਾਤ ਇਹ ਦੂਜਾ ਭਾਗ ਸੀ। ਜੇਕਰ ਤੁਸੀਂ ਪੂਰੀ ਗੱਲਬਾਤ ਸੁਣਨਾ ਚਾਹੁੰਦੇ ਹੋ ਜਾਂ ਅੱਗੇ ਸਾਂਝੀ ਵੀ ਕਰਨਾ ਚਾਹੁੰਦੇ ਹੋ, ਤਾਂ SBS ਪੰਜਾਬੀ ਦੀ ਵੈਬਸਾਈਟ 'ਤੇ ਪੂਰੀ ਅਵੇਲੇਬਲ ਹੈ ਜੀ, ਉੱਥੇ ਜਾ ਕੇ ਤੁਸੀਂ ਸੁਣ ਸਕਦੇ ਹਾਂ। ਅਤੇ ਇਸ ਇੰਟਰਵਿਊ ਦੀਆਂ ਕੁਛ ਕਲਿੱਪਸ, ਜੋ ਵੀਡੀਓ ਇੰਟਰਵਿਊ ਦੀਆਂ ਕਲਿੱਪਸ, ਸਾਡੇ ਸੋਸ਼ਲ ਮੀਡੀਆ ਪੇਜਸ 'ਤੇ ਵੀ ਤੁਸੀਂ ਦੇਖ ਸਕਦੇ ਹਾਂ। ਸੋ SBS ਪੰਜਾਬੀ ਨੂੰ ਫੇਸਬੁੱਕ 'ਤੇ ਅਤੇ ਇੰਸਟਾਗ੍ਰਾਮ 'ਤੇ ਲਾਈਕ ਅਤੇ ਫੋਲੋ ਕਰਨਾ ਨਾ ਭੁੱਲਿਓ। ਸਰਪ੍ਰੀਤ ਸਿੰਘ ਨਾਲ ਇਹ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ, ਜਾਂ ਫਿਰ ਤੁਸੀਂ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਵਰਲਡ ਕੱਪ ਲਈ, ਤਾਂ ਜ਼ਰੂਰ SMS ਲਿਖ ਕੇ ਭੇਜਿਓ। ਚੁੱਕੋ ਆਪਣਾ ਫੋਨ, ਨੰਬਰ ਹੈ ਜੀ 04 39 799 767, 04 39 799 767। ਅਤੇ ਜਿੰਨੇ ਟਾਈਮ ਦੇ ਵਿੱਚ ਤੁਸੀਂ ਸੁਨੇਹਾ ਭੇਜ ਰਹੇ ਹੋ, ਮੈਂ ਤੁਹਾਨੂੰ ਸੁਣਾਉਂਦੀ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਇਹ ਹੈ ਕਰਨ ਔਜਲਾ ਦਾ ਗਾਇਆ ਗੀਤ ਗੱਭਰੂ।